ਸਤ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣਪਾ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ

ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਾ ਹਉ ਮੈਂ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੈ ਆਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥੀ ਕੋਠੀ ਕੋਟ ਕੋਟ ਦੇਤਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਤ ਸੁਨ ਧਰੇ।

ਸਾਂ ਝੁੱਕਾਂ ਮਾਫ਼ ਕਰਨੀਆਂ, ਤੁਸੀਂ ਬਖਸ਼ਨਹਾਰ ਹੈਗੇ ਹੋ, ਦੇਹੋ ਸਤਨ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਰੇ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਤੁਧਿਆਗੇ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਤਿਲ ਤੇਰੀ ਵਡਿਆਈ ਸਤਸੰਗ ਜੀ ਕਰ ਕਰ ਕੇ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀ ਬੀ ਸਪੀਕਿੰਗ ਇਨ ਇੰਗਲਿਸ਼ ਫੋਰ ਦ ਨੈਕਸਟ ਆਵਰ ਗੋਇੰਗ ਥਰੂ ਤਨ ਸ੍ਰੀ ਜਪਜੀ ਸਾਹਿਬ ਦ ਫਸਟ ਬਾਣੀ ਆਫ ਗੁਰੂ ਗ੍ਰੰਥ ਸਾਹਿਬ ਜੀ ਐਂਡ ਆਲਸੋ ਦ ਫਸਟ ਬਾਣੀ ਵੀ ਸ਼ੁਡ ਰੀਡ ਐਵਰੀ ਡੇ ਸੋ ਵੀ ਸ਼ੁਡ ਆਲ ਟ੍ਰਾਈ ਐਜ਼ ਵੀ ਲਿਸਨ ਟੂ ਦ ਕਥਾ ਇਫ ਵੀ ਕਾਂਟ ਰੀਡ ਦ ਪਾਰਟ ਵੀ ਸ਼ੁਡ ਪੁੱਟ ਇਟ ਔਨ ਐਂਡ ਲਿਸਨ ਟੂ ਇਟ ਇਟਸ ਵੈਰੀ ਇੰਪੋਰਟੈਂਟ ਦੈਟ ਬਾਣੀ ਇਜ਼ ਸਮਥਿੰਗ ਦੈਟ ਵੀ ਅਰਨ ਇਟਸ ਨਾਟ ਸਮਥਿੰਗ ਦੈਟ ਨੈਸੈਸਰਲੀ ਵੀ ਅੰਡਰਸਟੈਂਡ ਦ ਫਸਟ ਟਾਈਮ ਬਟ ਦ ਮੋਰ ਵੀ ਲਿਸਨ ਟੂ ਇਟ ਦ ਮੋਰ ਵੀ ਅੰਡਰਸਟੈਂਡ ਇਟ ਬਿਕੋਜ਼ ਇਨ ਵਨ ਵੇ ਬਾਣੀ ਇਜ਼ ਦ ਗੁਰੂ ਸੋ ਇਮੈਜਿਨ ਇਫ ਯੂ ਕੈਪਟ ਸੀਇੰਗ ਯੋਰ ਗੁਰੂ ਐਵਰੀ ਡੇ ਸਮਥਿੰਗ ਗੋਨਾ ਟ੍ਰਿਪ ਇਟ ਯੂ ਫਿਗਰ ਆਊਟ ਸਮਥਿੰਗ ਸੋ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਦੈਟ ਮੀਨਸ ਦੈਟ ਇਫ ਯੂ ਦ ਮੋਰ ਯੂ ਸਪੈਂਡ ਟਾਈਮ ਵਿਦ ਬਾਣੀ ਦ ਮੋਰ ਯੂ ਅੰਡਰਸਟੈਂਡ ਵਟ ਇਟ ਮੀਨਸ ਜਸਟ ਬਾਈ ਸਪੈਂਡਿੰਗ ਟਾਈਮ ਇਟਸ ਦੈਟ ਮੈਜੀਕਲ ਪਾਵਰ So last week, we were going through the idea of the Panch, the Supreme, the Elect, those people that have listened to Gurbani, accepted it, followed it, and earned it, and actually have achieved something. And what they have achieved is that they are honored in God's court. When they go there, they are accepted. And also, that they are beautiful there. Sohu hai dar rajan. And then we look through the idea of what happens after Guru starts talking about this world. And in that body, just to remind the body, we'll read through it just now, just so we can remind ourselves what we're going to talk about. So Maharaj starts off with Panch Parvan, Panch Pardhan, Panche Pavah Dargah Maan, Panchah Soh Dar Rajan, Pancha Ka Gur Ek Tiyan. ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਚਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰ ਤਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾਂ ਸਭਨਾ ਲਿਖਿਆ ਵੁੜੀ ਕਲਾਮ ਏਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਾਸ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾ ਤਿਸਤੇ ਹੋਏ ਲੱਖ ਦਰਿਆ ਕੁਦਰ

ਕਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਚੁੱਕਾ ਮਾਫ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀਓ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ, ਅਗਿਆਨ

ਸਾਂਤ ਸਦ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ

ਨਾਈ ਗੁਰੂ ਜੀ ਫਤਿਹ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਸਟ ਵੀਕ ਵੀ ਟੋਕਡ ਅਬਾਊਟ ਦ 24th ਬੋਡੀ ਐਂਡ ਮਹਾਰਾਜ ਫਿਨਿਸ਼ਡ ਦ ਬੋਡੀ ਆਫ ਵਿਦ ਨਾਨਕ ਨਦਰੀ ਕਰਮੀ ਦਾਤ ਦ ਨਾਨਕ ਸੇਸ ਟੂ ਵਾਹਿਗੁਰੂ ਜੀ ਯੂ ਆਰ ਦ ਵਨ ਦੈਟ ਗਿਵਸ ਕਿਰਪਾ ਹੇਅਰ ਵੀ ਅੰਡਰਸਟੈਂਡ ਦ ਨਦਰੀ ਕਮਸ ਫਰੋਮ ਦ ਵਰਡ ਦ ਪਰਸ਼ੀਅਨ ਵਰਡ ਆਫ ਕਰਾਮਾਤ ਸੋ ਨਦਰ ਮੀਨਸ ਓਬਵੀਅਸਲੀ ਕਿਰਪਾ that the Vaheguru is looking upon us. But karma here refers to kirpa and not to our own actions. And the reason for that is explained now in the next body. Maharaj talks about kirpa a bit more. In this body, Maharaj says, Bahuta karma likhya na jaye, vatta data tel na tamai. Kete mange jod apar, kete karat nahi vichar, kete khap tutte bekar, kete lele mukkar pahe, kete murkh, ਖਾਹੀ ਖਾਹੇ ਕੇਤੀਆਂ ਦੁੱਖ ਭੁੱਖ ਸਦਮਾਰ ਇਹ ਬਿਦਾਤ ਤੇਰੀ ਦਾਤਾ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏ ਅੱਖ ਨ ਪਾਏ ਉਹ ਜਾਣੇ ਜੇਤੀਆ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਈ ਹੈ

ਬਾਹਿੰਗ ਹੈ ਕੀ ਰਾਜ ਅਸ ਗੋਬਿੰਦ ਦਾਸ ਤੁਹਾਰ ਫਿਰਤ ਫਿਰਤ ਪ੍ਰਭ ਆਯਾਤ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਸਤਸੰਗ ਕੇ ਫਤਿਹ ਬਣਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਸ ਵੀਕ ਵੀ ਬਿਡੀਨ ਦਾ ਕਥਾ ਆਫ ਸੋਦਰ ਪੌੜੀਆਂ And it's obviously a very important body because in Guru Granth Sahib Ji, the Sodar Podiyam come three times. Once it comes in Japji Sahib, and then once it comes in Lera Sahib, same. And also in Guru Granth Sahib Ji, starts off with Nitnim, so it starts off with Japji Sahib, and then it goes into Lera Sahib. Then after Lera Sahib and Kirtan Soila, comes the rest of the rags of Guru Granth Sahib Ji. And in Asa Rag, again, this same body comes as a Shabad, Rag Asa. And we'll talk about this in a second. So let's go through this Shabad and we talk about the importance of three ways. But in this body of Japji Sahib, which is 27th body, Maharaj starts off by saying, So tar ke ha, so kar ke ha, jit vah sarv samale, vaje naad anek asankha, kete vavan hare. ਕੇਤੇ ਰਾਗ ਪਰੀਸ਼ੂ ਕਹੀਨ ਕੇਤੇ ਗਾਵਨ ਹਾਰੇ ਗਾਵਹਿ ਤੋਹਨੂੰ ਕੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇਦਾਸਨ ਬੈਠੇ ਦੇਵ ਤਿਆ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਨਾ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਕਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਘਰ ਘਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ